0: ਰੱਖਾਕੋ ਫੋਨ ਨਾ ਫੈਸਾ ਇਨਸਾ ਕਹਿ ਤੇ ਕੁ ਵਾਜਿਬ ਵਾਣਤਾ
1: ਹਜਾ ਦਿਉ ਮੰਟਾ ਕਾ ਦੱਕਾ ਫੋਨ ਨਾ ਫੈਸਾ ਇਨ ਜ਼ਕਾ ਦੇਖੇ ਨਾ ਤਾ
0: ਅਤੁ ਗੋ ਨਾ ਗਹਨਾ ਇਨ ਜ਼ਕਾ ਤੱਕਾ ਨੇ ਕਿਹਨੇ
2: ਤੇ ਹੁਰੀਆ ਸਵਾਲਤੇ ਗੇ ਜਵਾਬ ਇਹ ਪ੍ਰੋਗਰਾਮ ਕੋ
3: ਜ਼ਕਾਈ
4: हो मधु गे हिंदुनु दिह कटतिरी हूं रिपीट हो मधु गे रे दिहे जायरो आदि होन हिर दो गे मेंदुरु एके जायरो
5: इन हा सतरस्ते का सारस नु 1 किलो हर्ट्ज मीडियम वेव आदि अड्डी अनु मेगाहर्ट्ज एफएम बैंड हा माइकनी दिवि राज्य गडो